0: जिंदगी गुजारियो एतमाद सा कुरान के समझी बुधंदा रहो डॉक्टर फरहत हाशमी जो प्रोग्राम तालीमुल कुरान रोजानो सुबह 9:05 ते सिर्फ GFM 88 नेटवर्क ते
1: अपना शहर अपना घर मेहराबपुर और मेहराबपुर की आवाज GFM 94
2: ਸ਼ੁਕਰਗੁਜ਼ਾਰ ਕਰਸਾ ਸਾਡੇ ਦੋਸਤ ਮੁਹੰਮਦ ਰਜ਼ਾ ਸਾਵਲ ਸਾਹਿਬ ਉਹਨਾਂ ਦੀ ਖੁਸ਼ੀ ਨੂੰ ਦੁਬਾਲਾ ਕਰਨ ਵਾਸਤੇ ਮੈਂ ਹਾਜ਼ਰ ਹੋਇਆ ਔਰ ਸਭ ਤੋਂ ਪਹਿਲੇ ਮੈਂ ਸਰਕਾਰ ਸ਼ਹਿਨਸ਼ਾਹ

0: ਬਿਨ ਔਰਤਨ ਸਮੇਤ 3 ਜਣਾ ਕਤਲ, 3 ਜਣਾ ਫੌਤ, 3 ਜ਼ਖਮੀ।
1: ਆਪ ਸੁਣ ਰਹੇ ਥੇ GAFM ਨੈਟਵਰਕ ਕਿਡਸ।
2: ਮਹਿਰਾਨ ਆਇਰਨ ਸਟੋਰ ਹਾਲਾਣੀ, ਹੋਲਸੇਲ ਡੀਪੂ, ਅ ਨੇਮ ਟੂ ਬੀ ਟਰਸਟਿਡ।